ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।

0: ਵਿੱਚ
1: ਹਾਂ
0: ਕੀ
1: ਨਾਨਕ ਰਸਮਲਾਈ ਹਾਂ ਸਿਮਰਨ ਹਾਂ ਨਾਨਕ ਰਸਮਲਾਈ ਦਾ ਟੇਸਟ ਅੱਜ ਵੀ ਉਹੀ ਹੈ ਜੋ ਸਾਡੇ ਵਿਆਹ ਤੋਂ ਪਹਿਲਾਂ ਸੀ
0: ਰਾਜ
1: ਸਿਮਰਨ
2: ਨਾਨਕ bringing sweetness to your life
3: At Tanishq no two diamonds are exactly alike they're beautifully rare just like the woman who wears them that's why this is the perfect time to find yours at the Tanishq festival of diamonds with up to 25% off on diamond value and making charges plus zero deduction on your old gold exchange above 18 carat visit Tanishq New Jersey at 1429 Oak Tree Road Islin New Jersey today Tanishq a Tata product terms and conditions apply
4: tera kya hoga kalia
5: sardar maine aapka namak khaya sardar
4: ab mirchi kha
6: radio mirchi it's hot